ਛਿਆਲ ਹੋਣੀ ਕੰਮ ਅਰੇ ਗੁੱਸਾ ਕਰੀ ਬੋਦੀ ਬੋਜੀ ਕਿਆ ਛੇ ਪ੍ਰੋਬਲਮ ਅਰੇ ਭੈਜਿਨ ਜਬ ਬੋਲੀ ਤੈਨ ਛਿਆਲ ਹੋਣੀ ਕੰਮ ਗੁੱਸਾ ਕਰੀ ਬੋਦੀ ਬੋਜੀ ਹੋਟੀ ਜੇ ਪ੍ਰੋਬਲਮ ਅਰੇ

ਪਰਜ ਪਾਟਿਓ ਤਜ ਮਲੈ ਭੁਲੂ ਤਬ ਬਹਿਣ ਗਏ ਕੀ ਨੋ ਨਹੀਂ ਜਾ ਅਨਯੋਰ ਭਾਈ ਕੇ ਪੋਤੂ ਕਭੇ ਚਿਲ ਦੇਖੀ ਨਜੂ ਝੁਗਵਾ ਮੋਹਰ ਧਰਨ ਕਿਉ ਹੈ ਗੋ ਨਰਾ।

ਚਾਰ ਜਨਮ ਦਾ ਜੇ ਪੁਜੀ ਬਣੀਏ ਕਰੋ ਕੋਈ ਵਿਸ਼ਵਾਸ ਹੈ ਨਾ ਤਾਂ ਦੁਆਰਾ ਕੋਣ ਫੋਰ ਮਿਲਣ ਲੱਗ ਰਿਹਾ।